0: ਦੇਖ ਲੈ ਜੇ ਕੁੜੀਆਂ ਕਵਾਰੀਆਂ ਨੇ ਦੇਖੀਵੇਂ ਦੁਪੱਟੇ ਤੇਰੇ ਵੇਖਦੇ
1: ECHO FM ECHO FM Cea mai bună muzică în format ECHO Let's go girls